ਸਤਿ ਸ਼੍ਰੀ ਅਕਾਲ ਜੀ ਮੈਂ ਸੰਦੇਸ਼ ਅਲਖ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਿਸਟੋਨੀ 101.9 ਤੇ ਜਿਵੇਂ ਹੋ ਚੁੱਕਿਆ ਹੁਣ ਤੱਕ ਤੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕ ਕਰਦੇ ਪੰਜਾਬ ਦੇ ਵੱਲ ਜਿੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹਾਲਾਤ ਹੌਲੀ ਹੌਲੀ ਵਾਂਗ ਹੌਲੀ ਹੌਲੀ ਆਮ ਵਾਂਗ ਹੋਣ ਲੱਗੇ ਹਨ ਇਸ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਨੁਸ਼ਾਸਨਹੀਣਤਾ ਵਿਚ ਕਥਿਤ ਤੌਰ ਤੇ ਸ਼ਾਮਲ ਵਿਦਿਆਰਥੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਯੂਨੀਵਰਸਿਟੀ ਵੱਲੋਂ ਜਾਰੀ ਰਿਪੋਰਟ ਮੁਤਾਬਕ ਸਬੰਧਤ ਵਿਦਿਆਰਥੀਆਂ ਨੂੰ 14 ਅਕਤੂਬਰ ਨੂੰ ਅਨੁਸ਼ਾਸਨ ਬੋਰਡ ਦੇ ਸਾਹਮਣੇ ਪੇਸ਼ ਹੋਣ ਅਤੇ ਆਪਣੇ ਪੱਖ ਪੇਸ਼ ਕਰਨ ਲਈ ਨਿਰਦੇਸ਼ ਦਿੱਤੇ ਗਏ ਨੇ 8 ਅਕਤੂਬਰ ਨੂੰ ਜਾਰੀ ਕੀਤੇ ਗਏ ਇਕ ਨੋਟਿਸ ਵਿਚ ਵਿਦਿਆਰਥੀਆਂ ਨੂੰ 14 ਅਕਤੂਬਰ ਨੂੰ ਸਵੇਰੇ 10 ਵਜੇ ਯੂਨੀਵਰਸਿਟੀ ਕੈਂਪਸ ਦੇ ਕਮਰਾ ਨੰਬਰ 211 ਬਲਾਕ 4 ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ ਨੋਟਿਸ ਵਿਚ ਅਹਿੰਸਾ ਸ਼ਾਂਤੀ ਫੈਲਾਉਣ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਭੰਨ ਤੋੜ ਅਤੇ ਯੂਨੀਵਰਸਿਟੀ ਅਨੁਸ਼ਾਸਨ ਦੀ ਉਲੰਘਣਾ ਵਰਗੀਆਂ ਕਥਿਤ ਗਤੀਵਿਧੀਆਂ ਦਾ ਜ਼ਿਕਰ ਕੀਤਾ ਗਿਆ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਬੰਧਤ ਵਿਦਿਆਰਥੀਆਂ ਨੂੰ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਸਪਸ਼ਟ ਕਰਨ ਅਤੇ ਆਪਣੇ ਬਚਾਅ ਵਿਚ ਸਬੂਤ ਪੇਸ਼ ਕਰਨ ਦਾ ਮੌਕਾ ਦਿੱਤਾ ਅਨੁਸ਼ਾਸਨੀ ਕਾਰਵਾਈ ਦੀ ਪ੍ਰਕਿਰਿਆ ਅਜੇ ਪੂਰੀ ਨਹੀਂ ਹੋਈ ਹੈ ਉਧਰ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਦੀ ਉੱਚ ਪੱਧਰੀ ਟੀਮ ਨੇ ਕਮਿਸ਼ਨ ਦੇ ਮੈਂਬਰ ਡਾ ਐਸ ਡੀ ਅਤਰੀ ਦੀ ਅਗਵਾਈ ਹੇਠ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦਾ ਦੌਰਾ ਕੀਤਾ ਟੀਮ ਵੱਲੋਂ 9 ਅਤੇ 10 ਅਕਤੂਬਰ ਨੂੰ ਦੋਵਾਂ ਜ਼ਿਲ੍ਹਿਆਂ ਦੀ ਪੱਧਰੀ ਪਰਾਲੀ ਸਾੜਨ ਦੀਆਂ ਵਧੇਰੇ ਘਟਨਾਵਾਂ ਵਾਲੇ ਹੌਟਸਪੌਟ ਪਿੰਡਾਂ ਅਤੇ ਸਬੰਧਿਤ ਸਹੂਲਤਾਂ ਦਾ ਜ਼ਮੀਨੀ ਪੱਧਰ ਤੇ ਜਾਇਜ਼ਾ ਲਿਆ ਇਸ ਦੌਰੇ ਦੌਰਾਨ ਟੀਮ ਨੇ ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਫਸਲੀ ਰਹਿੰਦ ਖੁਰਦ ਪ੍ਰਬੰਧਨ ਮਸ਼ੀਨਰੀ ਦੀ ਉਪਲਬਧਤਾ ਤੈਨਾਤੀ ਅਤੇ ਖੇਤਾਂ ਵਿਚ ਪਰਾਲੀ ਦੇ ਪ੍ਰਬੰਧਨ ਇਨਸੂਟ ਅਤੇ ਖੇਤਾਂ ਤੋਂ ਬਾਹਰ ਇਸ ਦੀ ਵਰਤੋਂ ਸਮੇਤ ਵੱਖ ਵੱਖ ਪ੍ਰਬੰਧਾਂ ਦੀ ਸਮੀਖਿਆ ਕੀਤੀ ਉਧਰ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪ੍ਰਗਟ ਸਿੰਘ ਨੇ ਤਾਜਪੋਸ਼ੀ ਮੌਕੇ ਪਾਰਟੀ ਨੂੰ ਅੱਗੇ ਲਿਜਾਣ ਲਈ ਜੋਸ਼ ਦੇ ਨਾਲ ਹੋਸ਼ ਅਤੇ ਸੰਜਮ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਉਨ੍ਹਾਂ ਕਿਹਾ ਹੈ ਕਿ ਕਾਂਗਰਸ ਦੀ ਲੜਾਈ ਕਿਸੇ ਇਕ ਸਿਆਸੀ ਪਾਰਟੀ ਨਾਲ ਨਹੀਂ ਸਗੋਂ ਉਨ੍ਹਾਂ ਤਾਕਤਾਂ ਨਾਲ ਹੈ ਜੋ ਸਮਾਜ ਵਿਚ ਨਫ਼ਰਤ ਫੈਲਾਉਣ ਦਾ ਕੰਮ ਕਰਦੀਆਂ ਹਨ ਉਨ੍ਹਾਂ ਨੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਹ ਬੇਬਾਕੀ ਨਾਲ ਆਪਣੀ ਗੱਲ ਰੱਖ ਰਹੇ ਹਨ ਅਤੇ ਦੇਸ਼ ਦੇ ਮੁੱਦਿਆਂ ਤੇ ਆਵਾਜ਼ ਉਠਾ ਰਹੇ ਨੇ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਜੋਸ਼ ਵਿਚ ਆ ਕੇ ਅਜਿਹਾ ਕੋਈ ਕਦਮ ਨਾ ਚੁੱਕਣ ਜਿਸ ਨਾਲ ਪਾਰਟੀ ਦੇ ਅਸਲ ਮਕਸਦ ਤੋਂ ਧਿਆਨ ਭਟਕ ਜਾਵੇ ਉਧਰ ਕੁਝ ਦਿਨਾਂ ਪਹਿਲਾਂ ਹੀ ਅਦਾਕਾਰ ਨਾਨਾ ਪਾਟੇਕਰ ਦਾ 8 ਅਕਤੂਬਰ ਨੂੰ ਕਾਰਡੀਅਕ ਅਰੈਸਟ ਦੇ ਨਾਲ ਦੇਹਾਂਤ ਹੋ ਗਿਆ ਸੀ ਨਾਨਾ ਦੇ ਅਚਾਨਕ ਇਸ ਤਰ੍ਹਾਂ ਚਲੇ ਜਾਣ ਨਾਲ ਅਤੇ ਆਗੂਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਜੋਸ਼ ਵਿਚ ਆ ਕੇ ਅਜਿਹਾ ਕੋਈ ਕਦਮ ਨਾ ਚੁੱਕਣ ਜਿਸ ਨਾਲ ਪਾਰਟੀ ਦੇ ਅਸਲ ਮਕਸਦ ਤੋਂ ਧਿਆਨ ਭਟਕ ਜਾਵੇ ਉਧਰ ਕੁਝ ਦਿਨਾਂ ਪਹਿਲਾਂ ਹੀ ਅਦਾਕਾਰ ਨਾਨਾ ਪਾਟੇਕਰ ਦਾ 8 ਅਕਤੂਬਰ ਨੂੰ ਕਾਰਡੀਅਕ ਅਰੈਸਟ ਦੇ ਨਾਲ ਦੇਹਾਂਤ ਹੋ ਗਿਆ ਸੀ ਨਾਨਾ ਦੇ ਅਚਾਨਕ ਇਸ ਤਰ੍ਹਾਂ ਚਲੇ ਜਾਣ ਨਾਲ ਉਨ੍ਹਾਂ ਦੇ ਫੈਨਸ ਅਤੇ ਇੰਡਸਟਰੀ

हाँ जी, वेलकम बैक जी, वेलकम बैक। एक बार फिर तो बहुत बहुत स्वागत है जी थोड़ा थोड़े अपने चाहते रेडियो स्टेशन रेडियो बिस्वानी 101.01 एम जी आर संदेश अलग दराल से बने हुए। देखो कचौड़ी गली गीत ते बनारस का कनेक्शन ਇਹਦਾ ਹਰ ਕੋਈ ਜਾਣਨਾ ਚਾਹੁੰਦਾ ਹੈਗਾ ਨਾ ਕਿ ਕਚੌੜੀ ਗਲੀ ਦੀਆਂ ਯਾਦਾਂ ਤਾਂ ਖੈਰ ਸਭ ਦੀਆਂ ਇਸ ਗੀਤ ਤੋਂ ਬਾਅਦ ਤਾਜ਼ਾ ਹੋਈ ਗਈਆਂ ਤਾਂ ਮੈਂ ਦੱਸ ਦਿੰਦੀ ਹਾਂ। ਦੇਖੋ ਵਾਰਾਣਸੀ ਦੀ ਕਚੌੜੀ ਗਲੀ ਜੋ ਅੱਜ ਵੀ ਮੌਜੂਦ ਹੈ ਇਹ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਕੋਲ ਲਾਹੌਰ ਟੋਲਾ ਨਾਮ ਦੇ ਇਲਾਕੇ ਵਿੱਚ ਸਥਿਤ ਇੱਕ ਸੰਕਰੀ ਗਲੀ ਹੈਗੀ ਹੈ। ਇਸ ਗਲੀ ਦਾ ਨਾਮ ਵੱਡੀ ਕਹਾੜੀ ਦੇ ਕੜਾਹੀ ਵਿੱਚ ਤਲੀ ਜਾਣ ਵਾਲੀ ਮਸ਼ਹੂਰ ਪੂਰੀ ਕਚੌੜੀ ਦੇ ਕਾਰਨ ਪਿਆ ਹੈਗਾ ਤੇ ਇਹ ਕਦੇ ਸੁਤੰਤਰਤਾ ਸੈਨਾਨੀਆਂ ਸ਼ਿਕਸ਼ਾਵਾਦੀਆਂ ਤੇ ਕਲਾਕਾਰਾਂ ਦੇ ਬੈਠਣ ਦਾ ਨਾ ਠਿਕਾਣਾ ਹੋਇਆ ਕਰਦੀ ਸੀ ਜੋ ਇੱਥੇ ਚਾਹ ਤੇ ਕਚੌੜੀ ਦੇ ਨਾਲ ਰਾਜਨੀਤਿਕ ਸੰਸਕ੍ਰਿਤੀ ਤੇ ਚਰਚਾ ਕਰਨ ਦੇ ਲਈ ਇਕੱਠਾ ਹੋਇਆ ਕਰਦੇ ਸੀ। ਇਸ ਤੋਂ ਇਲਾਵਾ ਆਮ ਤੌਰ ਤੇ ਵਿਅੰਗ ਨਾਲ ਭਰੇ ਭੋਜਪੁਰੀ ਸੰਗੀਤ ਤੋਂ ਹਟ ਕੇ ਇਹ ਗਾਣਾ ਭੋਜਪੁਰੀ ਲੋਕ ਗੀਤ ਵੀ ਹੈਗਾ।

ਹਾਂਜੀ ਤੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.1 ਤੇ ਜੀ ਆਪ ਜੀ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ ਗਾਣੇ ਵਿੱਚ ਗਿਰਮਿਟਿਆ ਗੀਤ ਵੀ ਕਹਿੰਦੇ ਹੈਗੇ ਨੇ ਗਾਣੇ ਨੂੰ ਨਾ ਇਸ ਨੂੰ ਇਸ ਗਾਣੇ ਨਾਲ ਜੁੜੀ ਇੱਕ ਹੋਰ ਕਹਾਣੀ ਇਹ ਹੈਗੀ ਹੈ ਕਿ ਇੱਕ ਗਿਰਮਿਟਿਆ ਗੀਤ ਹੈ ਜਿਸ ਨੂੰ ਵਿਦੇਸ਼ ਭੇਜੇ ਗਏ ਬੰਧੂਆ ਮਜ਼ਦੂਰਾਂ ਦੇ ਪਲਾਇਨ ਤੇ ਆਧਾਰਿਤ ਮੰਨਿਆ ਜਾਂਦਾ ਹੈ ਇਸ ਤੋਂ ਇਸ ਵਿੱਚ ਨਾ ਕਈ ਲੋਕਾਂ ਦਾ ਪਲਾਇਨ ਘੱਟ ਮਜ਼ਦੂਰੀ ਤੇ ਕੰਮ ਲੱਭਣ ਦੇ ਲਈ ਹੋਇਆ ਸੀਗਾ ਇਸ ਗੀਤ ਨੂੰ ਉਸ ਦੌਰ ਨਾਲ ਵੀ ਜੋੜਿਆ ਗਿਆ ਹੈਗਾ ਸ਼ਹਿਨਾਈ ਵਾਦਕ ਉਸਤਾਦ ਬਿਸਮੁੱਲਾ ਖਾਨ ਆਪਣੇ ਸੰਗੀਤ ਪ੍ਰੋਗਰਾਮਾਂ ਵਿਚ ਕਜੀ ਵਜਾਉਂਦੇ ਸੀਗੇ ਤੇ ਅਕਸਰ ਕਹਿੰਦੇ ਸੀ ਕਿ ਉਨ੍ਹਾਂ ਨੇ ਇਸ ਨੂੰ ਬਨਾਰਸ ਵਿਚ ਆਪਣੇ ਬਚਪਨ ਵਿਚ ਸੁਣਿਆ ਸੀ ਲੋਕ ਗਾਇਕਾ ਮਾਲਿਨੀ ਅਵਸਥੀ ਨੇ ਵੀ ਇਹ ਕਜਰੀ ਗਾਏ ਹੈਗੇ ਨੇ ਤੇ ਆਪਣੀ ਕਿਤਾਬ ਚੰਦਨ ਕਿਵਾੜ ਵਿਚ ਗੌਹਰ ਖਾਨ ਦੀ ਕਹਾਣੀ ਦਾ ਗੌਹਰ ਜਾਨ ਦੀ ਕਹਾਣੀ ਦਾ ਜ਼ਿਕਰ ਵੀ ਕੀਤਾ ਹੈ।

हाँ जी, वेलकम बैक जी, वेलकम बैक। एक बार फिर तो बहुत बहुत स्वागत है जी थोड़ा थोड़े अपने चाहे ते रेडियो स्टेशन रेडियो ब्रिसोनी 101.1 ते जी अच्छे संदेश अलग दराल से बने हुए हो। हुण देखो कचौड़ी गली बारे में तो उन्होंने इन्ना कुछ दसता हैगा है, तुसी देखियो जरूर एक बारी गीत। ते तुसी जेडे घर दे विच बुजुर्ग होणगे ना, शायद उन्हां नूं कुछ पता होवे, या फिर गूगल करियो तां तुहानूं पता लग जाणा हैगा कि इह गल्लां किन्नियां कुछ सच हैगियां ने। हुण देखो इस दे नाल होर वी गल्लां हैगियां ने जुड़ियां होईयां, जिवें 1885 दे युद्ध दा जिक्र। 40,000 सैनिकां दे विचों ना 15,000 मलेरिया पेचिश ते घने जंगलां विच होई लड़ाई दे कारण शहीद हो गए सी। हालांकि युद्ध 1885 ਵਿੱਚ ਖਤਮ ਹੋ ਗਿਆ ਸੀ, ਪਰ ਬ੍ਰਿਟਿਸ਼ ਜਿਹੜੀਆਂ ਨੀਤੀਆਂ ਸੀਗੀਆਂ ਉਹਨਾਂ ਦੇ ਕਾਰਨ 1900 ਦੇ ਦਹਾਕੇ ਵਿੱਚ ਵੀ ਪਲਾਇਨ ਜਾਰੀ ਰਿਹਾ। ਯੁੱਧ ਨੇ 85 ਦੇ ਯੁੱਧ ਦਾ ਜ਼ਿਕਰ 40,000 ਸੈਨਿਕਾਂ ਦੇ ਵਿੱਚੋਂ ਨਾ 15,000 ਮਲੇਰੀਆ ਪੇਚਿਸ਼ ਤੇ ਘਣੇ ਜੰਗਲਾਂ ਵਿੱਚ ਹੋਈ ਲੜਾਈ ਦੇ ਕਾਰਨ ਸ਼ਹੀਦ ਹੋ ਗਏ ਸੀ। ਹਾਲਾਂਕਿ ਯੁੱਧ 1885 ਵਿੱਚ ਖਤਮ ਹੋ ਗਿਆ ਸੀ, ਪਰ ਬ੍ਰਿਟਿਸ਼ ਜਿਹੜੀਆਂ ਨੀਤੀਆਂ ਸੀਗੀਆਂ ਉਹਨਾਂ ਦੇ ਕਾਰਨ 1900 ਦੇ ਦਹਾਕੇ ਵਿੱਚ ਵੀ ਪਲਾਇਨ ਜਾਰੀ ਰਿਹਾ। ਯੁੱਧ ਨੇ ਵਿਆਪਕ ਆਰਥਿਕ ਅਸਥਿਰਤਾ ਲਿਆ ਦਿੱਤੀ।

ਹਾਂਜੀ ਤਾਂ ਦੇਖੋ ਵੇਲਾ ਤਾਂ ਹੋ ਚੁੱਕਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਹੁਣ ਗੱਲ ਇੱਕ ਹੋਰ ਦੱਸਣੀ ਸੀਗੀ ਵਿਦੇਸੀਆ ਜੀ ਦੀ। ਵਿਦੇਸੀਆ ਜੀ ਦੀ ਗੱਲ ਇਹ ਦੱਸਣੀ ਸੀ, ਕਚੌੜੀ ਗਲੀ ਦੇ ਨਾਲ ਜੁੜੀ ਹੋਈ, ਕਿ ਵਿਦੇਸੀਆ ਜੀ ਕਹਿੰਦੇ ਨੇ ਕਿ ਅੱਜ ਵੀ ਵਰਮਾ ਤੋਂ ਲੌਟ ਰਹੇ ਮੁੜੇ ਕਈ ਲੋਕ ਆਪਣੇ ਸਰਨੇਮ ਦੇ ਤੌਰ ਤੇ ਵਰਮਾ ਦਾ ਇਸਤੇਮਾਲ ਕਰਦੇ ਨੇ। ਇਹ ਦਿਲਚਸਪ ਹੈ ਕਿ ਗਾਣੇ ਦੇ ਨਵੇਂ ਵਰਜ਼ਨ ਨੇ ਸਦੀਆਂ ਪੁਰਾਣੇ ਭੋਜਪੁਰੀ ਲੋਕ ਗੀਤਾਂ ਤੇ ਇਤਿਹਾਸ ਨੂੰ ਨਾ ਕਿਵੇਂ ਤਾਜ਼ਾ ਕਰ ਦਿੱਤਾ ਹੈ। ਹੁਣ ਤੁਸੀਂ ਇਹ ਗੀਤ ਸੁਣ ਲਿਆ ਹੈਗਾ ਜਾਂ ਨਹੀਂ, ਤੁਸੀਂ ਫਟਾਫਟ ਦੇ ਨਾਲ ਦੱਸੋ, ਤੇ ਹੋਰ ਦੱਸੋ ਕਿ ਕਿਸ ਗੀਤ ਦੀ ਤੁਸੀਂ ਪਿੱਛੇ ਦੀ ਕਹਾਣੀ ਤੁਸੀਂ ਜਾਣਨਾ ਚਾਹੁੰਦੇ ਹੋ, ਕਿਉਂਕਿ ਬਹੁਤ ਸਾਰੇ ਗੀਤ ਹੈਗੇ ਆ ਅਜਿਹੇ ਜਿਨ੍ਹਾਂ ਦੇ ਪਿੱਛੇ ਬਹੁਤ ਲੰਬੀ ਕਹਾਣੀ ਹੈਗੀ ਆ। ਤੁਸੀਂ ਜ਼ਰੂਰ ਦੱਸੋ ਤੇ ਜੁੜਦੇ ਰਹੋ ਰੇਡੀਓ ਬਲਸੋਨੀ ਵਿਦ ਸਰ ਓਨ ਐਮ ਸਰ ਫੇਸਬੁੱਕ ਪੇਜ ਹੈ ਜੀ ਤੇ ਬਲਸੋਨੀ ਐਟ ਬਲਸੋਨੀ ਡੋਟ ਕਮ ਸਾਡੀ ਈਮੇਲ ਆਈਡੀ ਹੈ। ਜ਼ਰੀਏ ਜਿਹੜਾ ਵੀ ਅਪਣਾਉਣਾ ਹੋਏ ਅਪਣਾਓ, ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਹੋ। ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ, ਮੈਂ ਕੱਲ੍ਹ ਕਰੂੰਗੀ ਮੁਲਾਕਾਤ। ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।

ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੰਦੇਸ਼ ਅਲਕ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਿਸਟੋਨੀ 101.9 ਤੇ ਜਿਹੜਾ ਹੋ ਚੁੱਕਿਆ ਹੁਣ ਤੱਕ ਤੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕਰ ਦੇ ਪੰਜਾਬ ਦੇ ਵੱਲ ਜਿੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹਾਲਾਤ ਹੌਲੀ ਹੌਲੀ ਵਾਂਗ ਹੌਲੀ ਹੌਲੀ ਆਮ ਵਾਂਗ ਹੋਣ ਲੱਗੇ ਹਨ ਇਸ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਨੁਸ਼ਾਸਨਹੀਣਤਾ ਵਿੱਚ ਕਥਿਤ ਤੌਰ ਤੇ ਸ਼ਾਮਲ ਵਿਦਿਆਰਥੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਯੂਨੀਵਰਸਿਟੀ ਵੱਲੋਂ ਜਾਰੀ ਰਿਪੋਰਟ ਮੁਤਾਬਕ ਸਬੰਧਤ ਵਿਦਿਆਰਥੀਆਂ ਨੂੰ 14 ਅਕਤੂਬਰ ਨੂੰ ਅਨੁਸ਼ਾਸਨ ਬੋਰਡ ਦੇ ਸਾਹਮਣੇ ਪੇਸ਼ ਹੋਣ ਅਤੇ ਆਪਣੇ ਪੱਖ ਪੇਸ਼ ਕਰਨ ਲਈ ਨਿਰਦੇਸ਼ ਦਿੱਤੇ ਗਏ ਨੇ 8 ਅਕਤੂਬਰ ਨੂੰ ਜਾਰੀ ਕੀਤੇ ਗਏ ਇੱਕ ਨੋਟਿਸ ਵਿੱਚ ਵਿਦਿਆਰਥੀਆਂ ਨੂੰ 14 ਅਕਤੂਬਰ ਨੂੰ ਸਵੇਰੇ 10 ਵਜੇ ਯੂਨੀਵਰਸਿਟੀ ਕੈਂਪਸ ਦੇ ਕਮਰਾ ਨੰਬਰ 211 ਬਲਾਕ 4 ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਨੋਟਿਸ ਵਿੱਚ ਅਹਿੰਸਾ ਸ਼ਾਂਤੀ ਫੈਲਾਉਣ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਭੰਨ ਤੋੜ ਅਤੇ ਯੂਨੀਵਰਸਿਟੀ ਅਨੁਸ਼ਾਸਨ ਦੀ ਉਲੰਘਣਾ ਵਰਗੀਆਂ ਕਥਿਤ ਗਤੀਵਿਧੀਆਂ ਦਾ ਜ਼ਿਕਰ ਕੀਤਾ ਗਿਆ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਬੰਧਤ ਵਿਦਿਆਰਥੀਆਂ ਨੂੰ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਸਪਸ਼ਟ ਕਰਨ ਅਤੇ ਆਪਣੇ ਬਚਾਅ ਵਿੱਚ ਸਬੂਤ ਪੇਸ਼ ਕਰਨ ਦਾ ਮੌਕਾ ਦਿੱਤਾ ਅਨੁਸ਼ਾਸਨੀ ਕਾਰਵਾਈ ਦੀ ਪ੍ਰਕਿਰਿਆ ਅਜੇ ਪੂਰੀ ਨਹੀਂ ਹੋਈ ਹੈ ਉਧਰ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਦੀ ਉੱਚ ਪੱਧਰੀ ਟੀਮ ਨੇ ਕਮਿਸ਼ਨ ਦੇ ਮੈਂਬਰ ਡਾ ਐਸ ਡੀ ਅਤਰੀ ਦੀ ਅਗਵਾਈ ਹੇਠ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦਾ ਦੌਰਾ ਕੀਤਾ ਟੀਮ ਵੱਲੋਂ 9 ਅਤੇ 10 ਅਕਤੂਬਰ ਨੂੰ ਦੋਵਾਂ ਜ਼ਿਲ੍ਹਿਆਂ ਦੀ ਪੱਧਰੀ ਪਰਾਲੀ ਸਾੜਨ ਦੀਆਂ ਵਧੇਰੇ ਘਟਨਾਵਾਂ ਵਾਲੇ ਹੌਟਸਪੌਟ ਪਿੰਡਾਂ ਅਤੇ ਸਬੰਧਿਤ ਸਹੂਲਤਾਂ ਦਾ ਜ਼ਮੀਨੀ ਪੱਧਰ ਤੇ ਜਾਇਜ਼ਾ ਲਿਆ ਇਸ ਦੌਰੇ ਦੌਰਾਨ ਟੀਮ ਨੇ ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਫਸਲੀ ਰਹਿੰਦ ਖੁਰਦ ਪ੍ਰਬੰਧਨ ਮਸ਼ੀਨਰੀ ਦੀ ਉਪਲਬਧਤਾ ਤੈਨਾਤੀ ਅਤੇ ਖੇਤਾਂ ਵਿਚ ਪਰਾਲੀ ਦੇ ਪ੍ਰਬੰਧਨ ਇਨਸੂਟ ਅਤੇ ਖੇਤਾਂ ਤੋਂ ਬਾਹਰ ਇਸ ਦੀ ਵਰਤੋਂ ਸਮੇਤ ਵੱਖ ਵੱਖ ਪ੍ਰਬੰਧਾਂ ਦੀ ਸਮੀਖਿਆ ਕੀਤੀ ਉਧਰ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪ੍ਰਗਟ ਸਿੰਘ ਨੇ ਤਾਜਪੋਸ਼ੀ ਮੌਕੇ ਪਾਰਟੀ ਨੂੰ ਅੱਗੇ ਲਿਜਾਣ ਲਈ ਜੋਸ਼ ਦੇ ਨਾਲ ਹੋਸ਼ ਅਤੇ ਸੰਜਮ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਉਨ੍ਹਾਂ ਕਿਹਾ ਹੈ ਕਿ ਕਾਂਗਰਸ ਦੀ ਲੜਾਈ ਕਿਸੇ ਇਕ ਸਿਆਸੀ ਪਾਰਟੀ ਨਾਲ ਨਹੀਂ ਸਗੋਂ ਉਨ੍ਹਾਂ ਤਾਕਤਾਂ ਨਾਲ ਹੈ ਜੋ ਸਮਾਜ ਵਿਚ ਨਫ਼ਰਤ ਫੈਲਾਉਣ ਦਾ ਕੰਮ ਕਰਦੀਆਂ ਹਨ ਉਨ੍ਹਾਂ ਨੇ ਕਾਂਗਰਸ ਦੇ ਸੀਨੀਅਰ ਆਗੁ ਰਾਹੁਲ ਗਾਂਧੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਹ ਬੇਬਾਕੀ ਨਾਲ ਆਪਣੀ ਗੱਲ ਰੱਖ ਰਹੇ ਹਨ ਅਤੇ ਦੇਸ਼ ਦੇ ਮੁੱਦਿਆਂ ਤੇ ਆਵਾਜ਼ ਉਠਾ ਰਹੇ ਨੇ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਜੋਸ਼ ਵਿਚ ਆ ਕੇ ਅਜਿਹਾ ਕੋਈ ਕਦਮ ਨਾ ਚੁੱਕਣ ਜਿਸ ਨਾਲ ਪਾਰਟੀ ਦੇ ਅਸਲ ਮਕਸਦ ਤੋਂ ਧਿਆਨ ਭਟਕ ਜਾਵੇ ਉਧਰ ਕੁਝ ਦਿਨਾਂ ਪਹਿਲਾਂ ਹੀ ਅਦਾਕਾਰ ਨਾਨਾ ਪਾਟੇਕਰ ਦਾ 8 ਅਕਤੂਬਰ ਨੂੰ ਕਾਰਡੀਅਕ ਅਰੈਸਟ ਦੇ ਨਾਲ ਦੇਹਾਂਤ ਹੋ ਗਿਆ ਸੀ ਨਾਨਾ ਦੇ ਅਚਾਨਕ ਇਸ ਤਰ੍ਹਾਂ ਚਲੇ ਜਾਣ ਨਾਲ ਉਨ੍ਹਾਂ ਦੇ ਫੈਨਸ ਅਤੇ ਇੰਡਸਟਰੀ ਨਾਲ ਜੁੜੇ ਲੋਕ ਹੈਰਾਨ ਸਨ ਗੋਆ ਪੁਲਿਸ ਨੇ ਇਸ ਮਾਮਲੇ ਵਿਚ ਮੈਡੀਕੋ ਲੀਗਲ ਕੇਸ ਦਰਜ ਕੀਤਾ ਏ ਇਸ ਨੂੰ ਅਨਨੈਚੁਰਲ ਡੈਥ ਦਾ ਮਾਮਲਾ ਦਸਿਆ ਜਾ ਰਿਹਾ ਸੀ ਜਿਸ ਕਾਰਨ ਨਾਨਾ ਦਾ ਪੋਸਟਮਾਰਟਮ ਕੀਤਾ ਜਾਣਾ ਸੀ ਹੁਣ ਨਾਨਾ ਪਾਟੇਕਰ ਦੀ ਰਿਪੋਰਟ ਵੀ ਸਾਹਮਣੇ ਆ ਗਈ ਏ ਪੋਸਟਮਾਰਟਮ ਰਿਪੋਰਟ ਵਿਚ ਮੌਤ ਦੀ ਵਜ੍ਹਾ ਹਾਰਟ ਅਟੈਕ ਦਸੀ ਜਾ ਰਹੀ ਏ ਡਾਕਟਰਾਂ ਨੇ ਉਸ ਦੀ ਮੌਤ ਨੂੰ ਸਵਾਭਾਵਿਕ ਮੰਨਿਆ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਐਕਟਰ ਨੂੰ ਕਰੋਨਰੀ ਡਿਜ਼ੀਜ਼ ਸੀ ਦਸਿਆ ਜਾ ਰਿਹਾ ਕਿ ਦਿਲ ਦੀਆਂ ਨਾੜਾਂ ਵਿਚ ਖੂਨ ਜੰਮਣ ਨਾਲ ਦਿਲ ਦੇ ਇਕ ਵੱਡੇ ਹਿੱਸੇ ਵਿਚ ਖੂਨ ਦਾ ਦੌਰਾ ਰੁਕ ਗਿਆ ਜਿਸ ਨਾਲ ਨਾਨਾ ਨੂੰ ਹਾਰਟ ਅਟੈਕ ਆ ਗਿਆ ਇਸ ਹਾਰਟ ਅਟੈਕ ਕਾਰਨ ਕਾਰਡੀਅਕ ਅਰੈਸਟ ਹੋਇਆ ਇਕ ਅਜਿਹੀ ਸਥਿਤੀ ਜਿਸ ਵਿਚ ਦਿਲ ਠੀਕ ਨਾਲ ਬਲੱਡ ਪੰਪ ਕਰਨਾ ਬੰਦ ਕਰ ਦਿੰਦਾ ਹੈ ਪੁਲਿਸ ਦੀ ਜਾਂਚ ਵਿਚ ਪਤਾ ਚੱਲਿਆ ਕਿ ਨਾਨਾ ਪਾਟੇਕਰ ਨੇ ਆਪਣੀ ਮੌਤ ਤੋਂ ਕੁਝ ਘੰਟਿਆਂ ਪਹਿਲਾਂ ਆਪਣੇ ਕਰੀਬੀ ਦੋਸਤ ਅਮਿਨ ਨਾਇਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਉਧਰ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅਪ ਆਰਟਿਸਟ ਮੈਡ ਸੰਧੂ ਦੀ ਅੰਮ੍ਰਿਤਸਰ ਵਿਚ ਹੋਈ ਹੱਤਿਆ ਸਬੰਧੀ ਗੁਜਰਾਤ ਅੱਤਵਾਦ ਵਿਰੋਧੀ ਦਸਤੇ ਅਤੇ ਵਲਸਾਡ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਧਿਕਾਰੀਆਂ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਹੈ ਏਟੀਐਸ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਮੁਲਜ਼ਮਾਂ ਦੀ ਪਛਾਣ ਹਰਸਿਮਰਤ ਸਿੰਘ ਫਤਿਹ ਸਿੰਘ ਅਤੇ ਹਰਮਾਨ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਨੂੰ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਦੇ ਵਾਪੀ ਕਸਬੇ ਚੋਂ ਫੜਿਆ ਗਿਆ ਹੈ ਇਸ ਤੋਂ ਪਹਿਲਾਂ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ 3 ਅਕਤੂਬਰ ਨੂੰ ਹੋਈ ਸੰਧੂ ਦੀ ਹੱਤਿਆ ਵਿਚ ਸ਼ਾਮਲ ਇਕ ਸ਼ੱਕੀ ਸ਼ੂਟਰ ਪਰਮਿੰਦਰ ਕਾਕਾ ਉਰਫ਼ ਪਰਮਿੰਦਰ ਪ੍ਰਸਾਦ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਪੁਲਿਸ ਮੁਤਾਬਕ ਪਰਮਿੰਦਰ ਕਥਿਤ ਤੌਰ ਤੇ ਗੋਲਡੀ ਢਿੱਲੋਂ ਗਿਰੋਹ ਨਾਲ ਸਬੰਧਿਤ ਹੈ ਪੰਜਾਬ ਦੇ ਅੰਮ੍ਰਿਤਸਰ ਵਿਚ ਲੋਹਾਰਕਾ ਰੋਡ ਸਥਿਤ ਕਾਰ ਵਾਸ਼ਿੰਗ ਸੈਂਟਰ ਨੇੜੇ ਮੋਟਰਸਾਈਕਲ ਸਵਾਰ ਦੋਵਾਂ ਪਛਾਣ ਤੇ ਹਮਲਾਵਰਾਂ ਨੇ ਸੰਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਇਸ ਸਬੰਧੀ ਅੰਮ੍ਰਿਤਸਰ ਸ਼ਹਿਰ ਦੇ ਦਿਸ਼ਾਣੀ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ
ਤਾਂ ਹੁਣ ਤੱਕ ਦੇ ਅਹਿਮ ਖਬਰਾਂ ਵਿਚ ਬਸ ਇਨਾ ਹੀ ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸੋਨੀ ਵੰਸਰੋਂ ਵਾਲੇ। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤੱਕ ਲਈ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ।

swani.com ਸਾਡੀ ਈਮੇਲ ਆਈਡੀ ਹੈ। ਜ਼ਰੀਏ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਹ ਅਪਣਾਓ, ਪਰ ਸਾਡਾ ਗੱਲਬਾਤਾਂ ਜ਼ਰੂਰ ਕਰੋ। ਫਟਾਫਟ ਦੇ ਨਾਲ ਆਪਣਾ ਫੋਨ ਚੱਕ ਲਓ, ਜੁੜਨਾ ਸ਼ੁਰੂ ਕਰ ਦਿਓ, ਆਪਣੀਆਂ ਫਰਮਾਇਸ਼ਾਂ ਭੇਜੋ ਜਾਂ ਕਰੋ ਦਿਲ ਦੀਆਂ ਗੱਲਾਂ। ਜਿਵੇਂ ਵੀ ਜੁੜਨਾ ਹੈ ਉਹ ਜੁੜੋ ਤੇ ਨਵੇਂ ਪੁਰਾਣੇ ਗੀਤ ਮੈਂ ਤੁਹਾਨੂੰ ਸੁਣਾਉਂਦੀ ਰਹੂੰਗੀ। ਅੱਜ ਇੱਕ ਬੇਹੱਦ ਖਾਸ ਜੀ ਗੱਲ ਕਰਨੀ ਹੈ ਤੁਹਾਡੇ ਨਾਲ, ਕਰੂੰਗੀ ਬਾਪੇ ਲਈ। ਗੀਤ ਸੁਣੋ।

हाँ जी, वेलकम बैक जी, वेलकम बैक। एक बार फिर तो बहुत बहुत स्वागत है जी थोड़ा थोड़े अपने चाहे थे रेडियो स्टेशन रेडियो बिस्वानी 101.01 एम जी आर चेत संदेश अलग दराल से बने हुए। देखो कचौड़ी गली गीत ते बनारस का कनेक्शन ਇਹਦਾ ਹਰ ਕੋਈ ਜਾਣਨਾ ਚਾਹੁੰਦਾ ਹੈਗਾ ਨਾ ਕਿ ਕਚੌੜੀ ਗਲੀ ਦੀਆਂ ਯਾਦਾਂ ਤਾਂ ਖੈਰ ਸਭ ਦੀਆਂ ਇਸ ਗੀਤ ਤੋਂ ਬਾਅਦ ਤਾਜ਼ਾ ਹੋਈ ਗਈਆਂ ਤਾਂ ਮੈਂ ਦੱਸ ਦਿੰਦੀ ਹਾਂ। ਦੇਖੋ ਵਾਰਾਣਸੀ ਦੀ ਕਚੌੜੀ ਗਲੀ ਜੋ ਅੱਜ ਵੀ ਮੌਜੂਦ ਹੈ ਇਹ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਕੋਲ ਲਾਹੌਰ ਟੋਲਾ ਨਾਮ ਦੇ ਇਲਾਕੇ ਵਿੱਚ ਸਥਿਤ ਇੱਕ ਸੰਕਰੀ ਗਲੀ ਹੈਗੀ ਹੈ। ਇਸ ਗਲੀ ਦਾ ਨਾਮ ਵੱਡੀ ਕਹਾੜੀ ਦੇ ਕੜਾਹੀ ਵਿੱਚ ਤਲੀ ਜਾਣ ਵਾਲੀ ਮਸ਼ਹੂਰ ਪੂਰੀ ਕਚੌੜੀ ਦੇ ਕਾਰਨ ਪਿਆ ਹੈਗਾ ਤੇ ਇਹ ਕਦੇ ਸੁਤੰਤਰਤਾ ਸੈਨਾਨੀਆਂ ਸ਼ਿਕਸ਼ਾਵਾਦੀਆਂ ਤੇ ਕਲਾਕਾਰਾਂ ਦੇ ਬੈਠਣ ਦਾ ਨਾ ਠਿਕਾਣਾ ਹੋਇਆ ਕਰਦੀ ਸੀ ਜੋ ਇੱਥੇ ਚਾਹ ਤੇ ਕਚੌੜੀ ਦੇ ਨਾਲ ਰਾਜਨੀਤਿਕ ਸੰਸਕ੍ਰਿਤੀ ਤੇ ਚਰਚਾ ਕਰਨ ਦੇ ਲਈ ਇਕੱਠਾ ਹੋਇਆ ਕਰਦੇ ਸੀ। ਇਸ ਤੋਂ ਇਲਾਵਾ ਆਮ ਤੌਰ ਤੇ ਵਿਅੰਗ ਨਾਲ ਭਰੇ ਭੋਜਪੁਰੀ ਸੰਗੀਤ ਤੋਂ ਹਟ ਕੇ ਇਹ ਗਾਣਾ ਭੋਜਪੁਰੀ ਲੋਕ ਗੀਤ ਵੀ ਹੈਗਾ।

अंजीत एक बार फिर तो बहुत बहुत स्वागत है जी थोड़ा थोड़े अपने चाहे रेडियो स्टेशन रेडियो बिस्वानी 101.1 FM ते चार चे संदेश अलग दिनाल सी बने हुए गाने विच गिरमिटिया गीत भी कहते हैं गाने नू ना इस नू इस गाने नाल जुड़ी एक होर कहानी यह हैगी है कि एक गिरमिटिया गीत है जिस नू विदेश भेजे गए बंधुआ मजदूरां दे पलायन ते आधारित मनिया जाता है। इस तो इस विच ना कई लोगों का पलायन ਘੱਟ ਮਜ਼ਦੂਰੀ ਤੇ ਕੰਮ ਲੱਭਣ ਦੇ ਲਈ ਹੋਇਆ ਸੀਗਾ। ਇਸ ਗੀਤ ਨੂੰ ਉਸ ਦੌਰ ਨਾਲ ਵੀ ਜੋੜਿਆ ਗਿਆ ਹੈਗਾ। ਸ਼ਹਿਨਾਈ ਵਾਦਕ ਉਸਤਾਦ ਬਿਸਮੁੱਲਾ ਖਾਨ ਆਪਣੇ ਸੰਗੀਤ ਪ੍ਰੋਗਰਾਮਾਂ ਵਿਚ ਕਜੀ ਵਜਾਉਂਦੇ ਹੈ ਸੀਗੇ ਤੇ ਅਕਸਰ ਕਹਿੰਦੇ ਸੀ ਕਿ ਉਨ੍ਹਾਂ ਨੇ ਇਸ ਨੂੰ ਬਨਾਰਸ ਵਿਚ ਆਪਣੇ ਬਚਪਨ ਵਿਚ ਸੁਣਿਆ ਸੀ। ਲੋਕ ਗਾਇਕਾ ਮਾਲਿਨੀ ਅਵਸਥੀ ਨੇ ਵੀ ਇਹ ਕਜਰੀ ਗਾਏ ਹੈਗੇ ਨੇ ਤੇ ਆਪਣੀ ਕਿਤਾਬ ਚੰਦਨ ਕਿਵਾੜ ਵਿਚ ਗੌਹਰ ਖਾਨ ਦੀ ਕਹਾਣੀ ਦਾ ਗੌਹਰ ਜਾਨ ਦੀ ਕਹਾਣੀ ਦਾ ਜ਼ਿਕਰ ਵੀ ਕੀਤਾ ਹੈ।

हाँ जी, वेलकम बैक। जी वेलकम बैक, एक बार फिर बहुत बहुत स्वागत है जी थोड़ा थोड़े अपने चाहे ते रेडियो स्टेशन रेडियो ब्रसोनी 101.1 ते जी आर छे संदेश अलग दराल से बने हुए हो। हुण देखो कचौड़ी गली बारे में तुहानू इन्ना कुछ दसता हैगा है, तुसीं देखियो जरूर एक बारी गीत। ते तुसीं जिहड़े घर दे विच बजुर्ग होणगे ना, शायद उन्हां नूं कुछ पता होवे, या फिर गूगल करियो तां तुहानू पता लग जाणा हैगा है कि इह गल्लां किन्नियां कु सच हैगियां ने। हुण देखो इस दे नाल होर वी गल्लां हैगियां ने जुड़ियां होईयां, जिवें 1885 दे युद्ध दा जिक्र। 40,000 सैनिकां दे विचों ना 15,000 मलेरिया, पेचिश ते घने जंगलां विच होई लड़ाई दे कारण शहीद हो गए सी। हालांकि युद्ध 1885 ਵਿੱਚ ਖਤਮ ਹੋ ਗਿਆ ਸੀ, ਪਰ ਬ੍ਰਿਟਿਸ਼ ਜਿਹੜੀਆਂ ਨੀਤੀਆਂ ਸੀਗੀਆਂ ਉਹਨਾਂ ਦੇ ਕਾਰਨ 1900 ਦੇ ਦਹਾਕੇ ਵਿੱਚ ਵੀ ਪਲਾਇਨ ਜਾਰੀ ਰਿਹਾ। ਯੁੱਧ ਨੇ ਵਿਆਪਕ ਆਰਥਿਕ ਅਸਥਿਰਤਾ ਲਿਆ ਦਿੱਤੀ ਸੀ ਤੇ ਬਰਮਾ ਵਿੱਚ ਬੰਦਰਗਾਹ ਸ਼ਹਿਰਾਂ ਵਿੱਚ ਰੋਜ਼ਗਾਰ ਦੇ ਅਵਸਰ ਉਪਲਬਧ ਸੀ। ਇਹਨਾਂ ਲੋਕਾਂ ਨੇ ਬੰਦਰਗਾਹਾਂ, ਚੌਲਾਂ ਦੀਆਂ ਮਿੱਲਾਂ ਤੇ ਦਿਹਾੜੀ ਮਜ਼ਦੂਰਾਂ ਦੇ ਰੂਪ ਵਿੱਚ ਕੰਮ ਕੀਤਾ। ਬਰਮਾ ਬ੍ਰਿਟਿਸ਼ ਪ੍ਰਣਾਲੀ ਯਾਨੀ ਕਿ ਕਾਲਾ ਪਾਣੀ ਦੇ ਲਈ ਮਸ਼ਹੂਰ ਸੀ ਇਹ। ਜਿਸ ਦੇ ਤਹਿਤ ਭਾਰਤੀ ਕੈਦੀਆਂ ਨੂੰ ਅੰਡੇਮਾਨ ਤੇ ਸੈਲੂਲਰ ਜੇਲ੍ਹ ਵਿੱਚ ਕੈਦ ਕੀਤਾ ਜਾਂਦਾ ਸੀਗਾ।

ਹਾਂਜੀ, ਤਾਂ ਦੇਖੋ ਵੇਲਾ ਤਾਂ ਹੋ ਚੁੱਕਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਹੁਣ ਗੱਲ ਇੱਕ ਹੋਰ ਦੱਸਣੀ ਸੀਗੀ ਵਿਦੇਸੀਆ ਜੀ ਦੀ। ਵਿਦੇਸੀਆ ਜੀ ਦੀ ਗੱਲ ਇਹ ਦੱਸਣੀ ਸੀ, ਕਚੌੜੀ ਗਲੀ ਦੇ ਨਾਲ ਜੁੜੀ ਹੋਈ, ਕਿ ਵਿਦੇਸੀਆ ਜੀ ਕਹਿੰਦੇ ਨੇ ਕਿ ਅੱਜ ਵੀ ਵਰਮਾ ਤੋਂ ਲੌਟ ਰਹੇ ਮੁੜੇ ਕਈ ਲੋਕ ਆਪਣੇ ਸਰਨੇਮ ਦੇ ਤੌਰ ਤੇ ਵਰਮਾ ਦਾ ਇਸਤੇਮਾਲ ਕਰਦੇ ਨੇ। ਇਹ ਦਿਲਚਸਪ ਹੈ ਕਿ ਗਾਣੇ ਦੇ ਨਵੇਂ ਵਰਜ਼ਨ ਨੇ ਸਦੀਆਂ ਪੁਰਾਣੇ ਭੋਜਪੁਰੀ ਲੋਕ ਗੀਤਾਂ ਤੇ ਇਤਿਹਾਸ ਨੂੰ ਨਾ ਕਿਵੇਂ ਤਾਜ਼ਾ ਕਰ ਦਿੱਤਾ। ਹੁਣ ਤੁਸੀਂ ਇਹ ਗੀਤ ਸੁਣ ਲਿਆ ਹੈਗਾ ਜਾਂ ਨਹੀਂ, ਤੁਸੀਂ ਫਟਾਫਟ ਦੇ ਨਾਲ ਦੱਸੋ, ਤੇ ਹੋਰ ਦੱਸੋ ਕਿ ਕਿਸ ਗੀਤ ਦੀ ਤੁਸੀਂ ਪਿੱਛੇ ਦੀ ਕਹਾਣੀ ਤੁਸੀਂ ਜਾਣਨਾ ਚਾਹੁੰਦੇ ਹੋ, ਕਿਉਂਕਿ ਬਹੁਤ ਸਾਰੇ ਗੀਤ ਹੈਗੇ ਆ ਅਜਿਹੇ ਜਿਨ੍ਹਾਂ ਦੇ ਪਿੱਛੇ ਬਹੁਤ ਲੰਬੀ ਕਹਾਣੀ ਹੈਗੀ ਆ। ਤੁਸੀਂ ਜ਼ਰੂਰ ਦੱਸੋ ਤੇ ਜੁੜਦੇ ਰਹੋ ਰੇਡੀਓ ਬਿਸਵਾਨੀ ਵਿਦਸਰ ਓਨ ਐਮ ਸਾਡੇ ਫੇਸਬੁੱਕ ਪੇਜ ਹੈ ਜੀ ਬਿਸਵਾਨੀ @bisawani.com ਸਾਡੀ ਈਮੇਲ ਆਈਡੀ ਹੈ। ਜ਼ਰੀਏ ਜਿਹੜਾ ਵੀ ਅਪਣਾਉਣਾ ਹੋ ਅਪਣਾਓ, ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਹੋ। ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ। ਮੈਂ ਕੱਲ੍ਹ ਕਰੂੰਗੀ ਮੁਲਾਕਾਤ, ਰੱਖ ਆਪਣਾ ਖਿਆਲ। ਸਤਿ ਸ਼੍ਰੀ ਅਕਾਲ।

ਕਲਬਾਂ ਵਿੱਚ ਵੱਡੇ ਸੁਧਾਰ ਲਿਆ ਰਿਹਾ। ਨਾਲ ਹੀ 2032 ਅਤੇ ਉਸ ਤੋਂ ਵੀ ਅੱਗੇ ਦੇ ਸਮੇਂ ਵਾਸਤੇ ਇੱਕ ਨਵੀਂ ਖੇਡ ਇਮਾਰਤ ਜਿਸ ਵਿੱਚ ਇੱਕ ਨੈਸ਼ਨਲ ਅਕੁਐਟਿਕ ਸੈਂਟਰ ਅਤੇ ਐਥਲੀਟ ਵਿਲੇਜ ਸ਼ਾਮਲ ਹਨ ਜੋ ਕਿ ਅੱਗੇ ਚੱਲ ਕੇ ਰਿਹਾਇਸ਼ ਲਈ ਵਰਤੀ ਜਾਵੇਗੀ। ਅਸੀਂ ਤੁਹਾਡੇ ਲਈ ਹੋਰ ਕੀ ਮੁਹੱਈਆ ਕਰਵਾ ਰਹੇ ਹਾਂ ਇਸ ਬਾਰੇ ਜਾਣੋ। ਡਿਲੀਵਰਿੰਗ ਫਾਰ ਕੁਈਨਜ਼ਲੈਂਡ ਸਰਚ ਕਰੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਿਤ। ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।